ਦੇ ਤਾਰਿਆਂ ਦੀ ਤਾਂ ਕੋਈ ਗਿਣਤੀ ਕਰ ਸਕੇਗਾ। ਸਾਇੰਸਦਾਨਾਂ ਨੇ ਆਕਾਸ਼ ਮੰਡਲ ਦੇ ਤਾਰਿਆਂ ਦੀ ਗਿਣਤੀ ਕਰ ਲਈ ਹੈ, ਪਰ ਹੇ ਗੁਰੂ ਨਾਨਕ ਜਿਤਨੇ ਤੁਸੀਂ ਤਾਰੇ ਹਨ ਉਹਨਾਂ ਦੀ ਕੋਈ ਗਿਣਤੀ ਨਹੀਂ ਕਰ ਸਕਿਆ।